0: ਜੀ ਜਿਸ ਤਰ੍ਹਾਂ ਸਾਈ ਕਾਲ ਤੇ ਕਹਿ ਰਹੇ ਹੈ ਹੈਲੋ ਅਸਲਾਮ ਵਾਲੇਕੁਮ
1: ਸਲਾਮ ਕਿਆ ਨਾਮ ਹੈ
0: ਜੀ ਅਲਹਮਦੁਲਿਲਾ ਹੈਲੋ ਹੈਲੋ ਕੇਰ ਸਾਹਿਬ ਪਿਆ ਗੱਲ ਚੰਦਰ ਚੌਹਾਨ ਮਾਤ ਲਿਖਾ ਅੱਛਾ ਜੀ ਚੰਦਰ ਚੌਹਾਨ ਖੁਸ਼ ਆਯੋ ਠੀਕ ਆਯੋ ਜੀ ਜੀ ਸ਼ੁਕਰ ਹੈ ਦੁਆ ਲੱਗੀ ਪਈ ਹੈ ਆਵਾਜ਼ ਅੱਛੇ ਪਏ ਤਾਂ ਅੱਛਾ ਬੁਧੰਦਾ ਆਯੋ ਅਸਾਂਜਾ ਸਮੂਰਾ ਪ੍ਰੋਗਰਾਮ ਬੁਧਣਾ ਹੁੰਦਾ ਨਾ ਤਾਂ ਅਸਾਂਜੇ ਜੀ ਐਫ ਐਮ ਜਾ ਮਿਹਰਬਾਨੀ ਮਿਹਰਬਾਨੀ ਲੱਖ ਥੋਰਾ ਯਾਦ ਕਰਨ ਜੇ ਲਾਇ ਕੁਰਬ ਤਾਂ ਜਾ ਸਾਈਂ
1: ਥੈਂਕ ਯੂ
0: ਲੱਖ ਥੋਰਾ ਓਕੇ ਜਨਾਬ 0334352576 ਅਸਾਂਜੋ ਨੰਬਰ ਹੈ ਉਨ ਤੇ ਤਾਂ ਅਸਾਂਖੇ ਮੋਕਲਿਓ ਕਾਲ ਐਂ ਕਾਲ ਜੇਕਾ ਹੈ ਉਹ ਤਾਂ ਅਸਾਂਖੇ ਜਲਦੀ ਜਲਦੀ ਕਹਿਓ ਤਾਕੀ ਅਵਾਂ ਜੂ ਗਾਲਿਓ ਬਸ ਬੁਧੀ ਸਕਾਉਂ ਦਿਸਣਾਸੀ ਕੇਰ ਹੁੰਦਾ ਅਸਾਂ ਗੱਲ ਹੈਲੋ ਅਸਲਾਮ ਅਲੈਕੁਮ ਜੀ ਕੇਰ ਸਾਹਿਬ ਐਂ ਕਿਥਾਂ ਦਾ ਗੁਲਾਮਨ ਤਾਂਜੀ ਕਾਲ ਸਾਂ ਸਵੇਰੇ ਅਟੈਂਡ ਕਰੇ ਵਰਤੀ ਹੋਈ ਇਨ ਕਰ ਰਿਪੀਟ ਕਾਲ ਅਲਾਉ ਕੋਨ ਹੁੰਦੀ ਆ ਹਾਂ ਉਹ ਠੀਕ ਹੈ ਪਰ ਅਸਾਂਜੀ ਮਜ਼ਬੂਰੀ ਹੈ ਕਾਲ ਕਦੇ ਕਦੇ ਦਫ਼ਾ ਹੁੰਦੀ ਮਾਜ਼ਿਸ ਖਾਤੀ ਨਜ਼ਰਾਤ ਸ਼ਾਰਟ ਬ੍ਰੇਕ ਹੈ ਕਮਰਸ਼ੀਅਲ ਬ੍ਰੇਕ ਵਠਣੋ ਹੈ ਇਜੋ ਵਾਪਿਸ ਤੋਂ ਅਚਾਂ ਐਂ ਹਾਂ ਕਾਲ ਫਕਤ ਹਿਕੜੋ ਦਫ਼ੋ ਕਰਿਓ ਸੋਚੇ ਸਮਝੀ ਕਰਿਓ ਸੁਠੀ ਕਾਲ ਕਰਿਓ ਪਰ ਬ ਦਫ਼ਾ ਕਾਲ ਜੇਕਾ ਸਾਗੀ ਮਾਣੂ ਜੀ ਅਟੈਂਡ ਕਰਨ ਅਸਾਂਖੇ ਅਲਾਓ ਕੋਨੇ ਐਂ ਨਾ ਹੀ ਕਾਲ ਕਰਨ ਵਾਰੇ ਖੇ ਅਲਾਓ ਕੰਦਾਸੀਂ ਛੋ ਤੋ ਬਿਹਨ ਜੋ ਹੱਕ ਜੇਕੋ ਆਯ ਉਹ ਉਨ ਮੇਂ ਗਜ਼ਬ ਥੀਂਦੋ ਤ ਭਾਈ ਹਿਕੜੋ ਨੰਢੜੋ ਬ੍ਰੇਕ ਹੈ ਬਾਕੀ ਗਾਲੀ ਬ੍ਰੇਕ